ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅਤੇ ਅੱਜ ਅਸੀਂ ਗੱਲ ਕਰਾਂਗੇ ਵਾਟਰ ਹਾਰਵੈਸਟਿੰਗ ਬਾਰੇ। ਅਕਸਰ ਕਿਹਾ ਵੀ ਜਾਂਦਾ ਹੈ ਕਿ ਬੂੰਦ ਬੂੰਦ ਦੇ ਨਾਲ ਤਲਾਬ ਭਰ ਜਾਂਦਾ ਹੈ, ਅਤੇ ਇਹ ਗੱਲ ਸੋਲਾਂ ਨੇ ਸੱਚੇ। ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਬਰਸਾਤ ਨਾ ਹੋਵੇ, ਇਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ? ਮੀਂਹ ਦਾ ਪਾਣੀ ਅਜਾਈ ਜਾਂ ਬੇਕਾਰ ਨਾ ਜਾਵੇ ਅਤੇ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪਾਣੀ ਬਚਾ ਕੇ ਰੱਖ ਸਕੀਏ, ਤਾਂ ਕਿ ਉਹ ਵੀ ਸਾਡੇ 'ਤੇ ਮਾਣ ਮਹਿਸੂਸ ਕਰਨ। ਇਸ ਲਈ ਬਰਸਾਤ ਦੇ ਇਸ ਮੌਸਮ 'ਚ ਜਦੋਂ ਮੀਂਹ ਪਵੇ ਤਾਂ ਇਸ ਨੂੰ ਅਜਾਈ ਨਾ ਜਾਣ ਦੇਈਏ। ਇਸ ਲਈ ਛੋਟੇ ਛੋਟੇ ਨੁਕਤੇ ਅਪਣਾ ਕੇ ਤੁਸੀਂ ਬਰਸਾਤ ਦੇ ਪਾਣੀ ਨੂੰ ਵਿਅਰਥ ਜਾਣ ਤੋਂ ਰੋਕ ਸਕਦੇ ਹੋ। ਇਸ ਦੇ ਲਈ ਤੁਸੀਂ ਵਾਟਰ ਰੀਚਾਰਜਿੰਗ ਸਿਸਟਮ ਲਗਾ ਕੇ ਮੀਂਹ ਦੇ ਪਾਣੀ ਨੂੰ ਧਰਤੀ 'ਚ ਮੁੜ ਤੋਂ ਵਾਪਸ ਭੇਜ ਸਕਦੇ ਹੋ। ਇਹੀ ਨਹੀਂ, ਮੀਂਹ ਦੇ ਪਾਣੀ ਨੂੰ ਛੱਤਾਂ 'ਤੇ ਇਕੱਠਾ ਕਰਕੇ ਪਾਈਪ ਰਾਹੀਂ ਤੁਸੀਂ ਇਸ ਨੂੰ ਕਿਸੇ ਟੋਏ ਵਿੱਚ ਇਕੱਤਰ ਕਰ ਸਕਦੇ ਹੋ। ਇਸੇ ਤਰ੍ਹਾਂ ਤਲਾਬਾਂ ਅਤੇ ਛੱਪੜਾਂ 'ਚ ਇਸ ਪਾਣੀ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਇੱਕ ਤਾਂ ਪਾਣੀ ਦਾ ਪੱਧਰ ਨੀਵਾਂ ਨਹੀਂ ਜਾਂਦਾ ਅਤੇ ਦੂਜੇ ਹੜ੍ਹ ਵਰਗੇ ਹਾਲਾਤ ਪੈਦਾ ਨਹੀਂ ਹੁੰਦੇ। ਧਰਤੀ ਵਿਚਲੇ ਪਾਣੀ ਦਾ ਪੱਧਰ ਦਿਨੋਂ ਦਿਨ ਨੀਵਾਂ ਹੋ ਰਿਹਾ ਹੈ ਅਤੇ ਅਕਸਰ ਕਿਹਾ ਵੀ ਜਾਂਦਾ ਹੈ ਕਿ ਅਗਲਾ ਯੁੱਧ ਪਾਣੀ ਦੇ ਲਈ ਹੋਵੇਗਾ। ਅਤੇ ਪਾਣੀ ਤੋਂ ਬਿਨਾਂ ਤਾਂ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਾਰੇ ਕੰਮ ਪਾਣੀ 'ਤੇ ਹੀ ਨਿਰਭਰ ਨੇ। ਪਾਣੀ ਲਈ ਯੁੱਧ ਵਰਗੇ ਹਾਲਾਤ ਪੈਦਾ ਨਾ ਹੋਣ, ਇਸ ਲਈ ਸਾਨੂੰ ਮੀਂਹ ਦੇ ਪਾਣੀ ਨੂੰ ਬਚਾਉਣਾ ਪਵੇਗਾ ਅਤੇ ਇਸ ਬਰਸਾਤੀ ਸੀਜ਼ਨ 'ਚ ਪਾਣੀ ਇਕੱਠਾ ਕਰਕੇ ਦੁਬਾਰਾ ਵਰਤਣ ਦੇ ਲਾਇਕ ਬਣਾਇਆ ਜਾ ਸਕਦਾ ਹੈ। ਇਸ ਲਈ ਸਾਨੂੰ ਇਸ ਮੌਸਮ 'ਚ ਵੱਧ ਤੋਂ ਵੱਧ ਰੁੱਖ ਵੀ ਲਗਾਉਣੇ ਚਾਹੀਦੇ ਨੇ, ਕਿਉਂਕਿ ਰੁੱਖ ਪਾਣੀ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਨੇ ਅਤੇ ਜਿਸ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਨਹੀਂ ਹੁੰਦੇ। ਸੰਘਣੇ ਰੁੱਖਾਂ ਕੋਲੋਂ ਦੀ ਲੰਘਦੇ ਹਾਂ ਤਾਂ ਸਾਨੂੰ ਠੰਡਕ ਦਾ ਅਹਿਸਾਸ ਹੁੰਦਾ ਹੈ ਅਤੇ ਜਦੋਂ ਹਵਾ ਚੱਲਦੀ ਹੋਵੇ ਅਤੇ ਉੱਤੋਂ ਬੱਦਲ ਚੜ੍ਹੇ ਹੋਣ ਫਿਰ ਤਾਂ ਕਹਿਣੀ ਕੀ, ਪਰ ਕਈ ਵਾਰੀ ਹਵਾ ਬੱਦਲ ਉਡਾ ਕੇ ਲੈ ਜਾਂਦੀ ਏ। ਅਤੇ ਗਾਇਕ ਹਰਜੀਤ ਹਰਮਨ ਕਿਸ ਦਾ ਇੰਤਜ਼ਾਰ ਕਰ ਰਹੇ ਨੇ, ਆਓ ਸੁਣਦੇ ਹਾਂ ਗੀਤ ਹਵਾਵਾਂ ਨਾਲ ਬੱਦਲ ਉਡਾਉਣ ਦਾ ਇੰਤਜ਼ਾਰ ਕਰਾਂਗਾ ਮੈਂ। ਗੀਤੇ ਬੋਲ ਲਿਖੇ ਨੇ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਹੈ ਅਤੁਲ ਸ਼ਰਮਾ ਨੇ।

ਜ਼ਿਹਨ ਜ਼ਿਹਨ ਵਿੱਚ ਗਹਿਰ ਜੰਗਲ ਕੱਟਦੇ ਵੇਖ ਕੇ ਗਏ ਪਰਿੰਦੇ ਸਹਿਮ ਪਰਬਤ ਹੀ ਜੇ ਰੁੱਸ ਗਏ ਸੁੱਕ ਜਾਵੇਗੀ ਨਹਿਰ ਪੈਂਡਾ ਵੀ ਤੈਅ ਹੋ ਰਿਹਾ ਹੋਈ ਨਾ ਦੂਰੀ ਘੱਟ ਬੰਦੇ ਦੌੜੇ ਜਾ ਰਹੇ ਜ਼ਿੰਦਗੀ ਗਈਏ ਠਹਿਰ ਪੈਂਡਾ ਵੀ ਤੈਅ ਹੋ ਰਿਹਾ ਹੋਈ ਨਾ ਦੂਰੀ ਘੱਟ ਬੰਦੇ ਦੌੜੇ ਜਾ ਰਹੇ ਜ਼ਿੰਦਗੀ ਗਈਏ ਠਹਿਰ ਅਤੇ ਸ਼ੇਰ ਹੈ ਕਿ ਐਵੇਂ ਹੱਸਣਾ ਪੈ ਰਿਹਾ ਕਿਸੇ ਨੂੰ ਹੱਸਦਾ ਵੇਖ ਐਵੇਂ ਹੱਸਣਾ ਪੈ ਰਿਹਾ ਕਿਵੇਂ ਨੂੰ ਹੱਸਦਾ ਵੇਖ ਬੁੱਲਾਂ ਤੋਂ ਹੋ ਕੇ ਮੁੜੀ ਅਸਲੀਅਤ ਦੀ ਲਹਿਰ ਉੱਜੜਿਆ ਫਿਰ ਵਸਿਆ ਸ਼ਹਿਰ ਤੇਰਾ ਕਈ ਵਾਰ ਉੱਜੜਿਆ ਫਿਰ ਵਸਿਆ ਸ਼ਹਿਰ ਤੇਰਾ ਕਈ ਵਾਰ ਖੰਡਰ ਕਹਿੰਦੇ ਦਾਸਤਾਂ ਕਿੰਝ ਵਰਤਿਆ ਕਹਿਰ ਖੰਡਰ ਕਹਿੰਦੇ ਦਾਸਤਾਂ ਕਿੰਝ ਵਰਤਿਆ ਕਹਿਰ ਅਤੇ ਸ਼ੇਰ ਹੈ ਕਿ ਬਚਪਨ ਭੋਲਾ ਬਾਦਸ਼ਾਹ ਬਚਪਨ ਭੋਲਾ ਬਾਦਸ਼ਾਹ ਬਣੇ ਬੁਢਾਪਾ ਬੋਝ ਸੇਕ ਜਵਾਨੀ ਵੰਡਦੀ ਤਿੱਖੜ ਜਿਵੇਂ ਦੁਪਹਿਰ ਸੇਕ ਜਵਾਨੀ ਵੰਡਦੀ ਤਿੱਖੜ ਜਿਵੇਂ ਦੁਪਹਿਰ ਅਤੇ ਆਖਰੀ ਸ਼ੇਰ ਹੈ ਗਜ਼ਲ ਦਾ ਗਜ਼ਲ ਹੈ ਕਹਿੰਦਾ ਸੇਖਵਾਂ ਚੌ ਗਿਰਦੇ ਚੋਂ ਝਾਕ ਗਜ਼ਲ ਹੈ ਕਹਿੰਦਾ ਸੇਖਵਾਂ ਚੌ ਗਿਰਦੇ ਚੋਂ ਝਾਕ ਦਰ ਹੈ ਦੂਰ ਅਰੂਜ਼ ਦਾ ਰੁੱਸੀ ਫਿਰਦੀ ਬਹਿਰ ਗਜ਼ਲ ਹੈ ਕਹਿੰਦਾ ਸੇਖਵਾਂ ਚੌ ਗਿਰਦੇ ਚੋਂ ਝਾਕ ਦਰ ਹੈ ਦੂਰ ਅਰੂਜ਼ ਦਾ ਰੁੱਸੀ ਫਿਰਦੀ ਬਹਿਰ ਪਾਣੀ ਅੰਦਰ ਗੰਦਗੀ ਮਿੱਟੀ ਅੰਦਰ ਜ਼ਹਿਰ ਮਨ ਮਨ ਅੰਦਰ ਈਰਖਾ ਜ਼ਿਹਨ ਜ਼ਿਹਨ ਵਿੱਚ ਗਹਿਰ ਦੂਸਰੀ ਗਜ਼ਲ ਪੇਸ਼ ਕਰ ਰਿਹਾ ਖਿਲਰੀ ਚੋਗ ਚੁਗਣ ਲਈ ਦੇਖਣ ਨਿੱਤ ਹੀ ਨਵੀਆਂ ਥਾਵਾਂ ਖਿਲਰੀ ਚੋਗ ਚੁਗਣ ਲਈ ਦੇਖਣ ਨਿੱਤ ਹੀ ਨਵੀਆਂ ਥਾਵਾਂ ਮੌਸਮ ਬਦਲਣ ਨਾਲ ਪਰਿੰਦੇ ਬਦਲ ਲੈਣ ਸਿਰ ਨਾਵਾਂ ਮੌਸਮ ਬਦਲਣ ਨਾਲ ਪਰਿੰਦੇ ਬਦਲ ਲੈਣ ਸਿਰ ਨਾਵਾਂ ਅਤੇ ਸ਼ੇਰ ਹੈ ਵਿਛੜ ਗਿਆ ਉਹ ਸਾਡੇ ਨਾਲੋਂ ਬੀਤ ਗਿਆ ਇੱਕ ਅਰਸਾ ਵਿਛੜ ਗਿਆ ਉਹ ਸਾਡੇ ਨਾਲੋਂ ਬੀਤ ਗਿਆ ਇੱਕ ਅਰਸਾ ਅੱਜ ਵੀ ਤੁਰਦਾ ਨਾਲ ਸਾਡੇ ਉਸ ਦਾ ਹੈ ਪਰਛਾਵਾਂ ਅੱਜ ਵੀ ਤੁਰਦਾ ਨਾਲ ਸਾਡੇ ਉਸ ਦਾ ਹੈ ਪਰਛਾਵਾਂ ਅਤੇ ਸ਼ੇਰ ਹੈ ਨਿੱਕੀਆਂ ਮੱਛੀਆਂ ਬਣਨ ਸਦਾ ਹੀ ਵੱਡੀਆਂ ਦੇ ਲਈ ਭੋਜਨ ਨਿੱਕੀਆਂ ਮੱਛੀਆਂ ਬਣਨ ਸਦਾ ਹੀ ਵੱਡੀਆਂ ਦੇ ਲਈ ਭੋਜਨ ਨਦੀ ਨੂੰ ਡੀਕਣ ਲਈ ਖੜ੍ਹਾ ਹੈ ਸਾਗਰ ਅੱਡ ਕੇ ਬਾਹਵਾਂ ਨਦੀ ਨੂੰ ਡੀਕਣ ਲਈ ਖੜ੍ਹਾ ਹੈ ਸਾਗਰ ਅੱਡ ਕੇ ਬਾਹਵਾਂ ਅਤੇ ਸ਼ੇਰ ਹੈ ਕੀ ਹੋਇਆ ਅੱਜ ਪਿੰਡਾ ਮੇਰਾ ਰੇਤ ਨਾਲ ਜੇ ਢੱਕਿਆ ਕੀ ਹੋਇਆ ਜੇ ਪਿੰਡਾ ਮੇਰਾ ਰੇਤ ਨਾਲ ਜੇ ਢੱਕਿਆ ਮੈਂ ਵੀ ਕਦੇ ਨਦੀ ਸਾਂ ਵਗਦੀ ਸੀਨਾ ਚੀਰ ਵਿਖਾਵਾਂ ਮੈਂ ਵੀ ਕਦੇ ਨਦੀ ਸਾਂ ਵਗਦੀ ਸੀਨਾ ਚੀਰ ਵਿਖਾਵਾਂ ਅਤੇ ਸ਼ੇਰ ਹੈ ਕਿ ਘਰ ਘਰ ਅੰਦਰ ਪਹੁੰਚ ਸਕੇ ਨਾ ਰੱਬ ਵੀ ਇਕੱਲਾ ਘਰ ਘਰ ਘਰ ਅੰਦਰ ਪਹੁੰਚ ਸਕੇ ਨਾ ਰੱਬ ਵੀ ਇਕੱਲਾ ਕਾਰਾ ਸ਼ਾਇਦ ਤਾਂ ਹੀ ਘੱਲੀਆਂ ਉਸਨੇ ਧਰਤੀ ਉੱਤੇ ਮਾਵਾਂ ਘਰ ਘਰ ਅੰਦਰ ਪਹੁੰਚ ਸਕੇ ਨਾ ਰੱਬ ਵੀ ਇਕੱਲਾ ਕਾਰਾ ਸ਼ਾਇਦ ਤਾਂ ਹੀ ਘੱਲੀਆਂ ਉਸਨੇ ਧਰਤੀ ਉੱਤੇ ਮਾਵਾਂ ਅਤੇ ਸ਼ੇਰਾ ਕੇ ਪੈਰਾਂ ਹੇਠਾਂ ਰੁੱਲਦੇ ਕੱਖ ਨੂੰ ਕਹੇ ਹਵਾ ਦਾ ਬੁੱਲਾ ਪੈਰਾਂ ਹੇਠਾਂ ਰੁੱਲਦੇ ਕੱਖ ਨੂੰ ਕਹੇ ਹਵਾ ਦਾ ਬੁੱਲਾ ਆ ਫੜ ਮੇਰੀ ਉਂਗਲ ਤੈਨੂੰ ਅਰਸ਼ੀ ਸੈਰ ਕਰਾਵਾਂ ਆ ਫੜ ਮੇਰੀ ਉਂਗਲ ਤੈਨੂੰ ਅਰਸ਼ੀ ਸੈਰ ਕਰਾਵਾਂ ਅਤੇ ਸ਼ੇਰ ਹੈ ਕਿ ਅੱਖੀਆਂ ਅੱਗੇ ਘੁੰਮਦਾ ਰਹਿੰਦਾ ਤੇਰਾ ਸੁੰਦਰ ਮੁਖੜਾ ਸ਼ੇਰ ਹੈ ਅੱਖੀਆਂ ਅੱਗੇ ਘੁੰਮਦਾ ਰਹਿੰਦਾ ਤੇਰਾ

ਗੀਤ ਤੁਸੀਂ ਸੁਣ ਰਹੇ ਸੀ ਜਸਬੀਰ ਜੱਸੀ ਦੀ ਆਵਾਜ਼ 'ਚ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: ये आकाशवाणी दिल्ली का इंद्रप्रस्थ चैनल है। मीडियम वेग 366.3 मीटर अर्थात 819 किलोहर्ट्ज पर। कुछ ही देर में आप पंजाबी में समाचार सुनेंगे।
1: आज के 50 मिनट ते उर्दू खबर सुनोगे।
2: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਗਈ। ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, ਰਾਸ਼ਟਰੀ ਖੁਰਾਕ ਸੁਰੱਖਿਆ ਸੋਧ ਬਿੱਲ 2026 ਤਹਿਤ ਕਿਸੇ ਵੀ ਸੂਬੇ ਚ ਲਾਭਪਾਤਰੀ ਨੂੰ ਅਨਾਜ ਵੰਡ ਵਿਚ ਕੋਈ ਕਮੀ ਨਹੀਂ ਹੋਵੇਗੀ। NDA ਸੰਸਦੀ ਪਾਰਟੀ ਦੀ ਹਫ਼ਤਾਵਾਰੀ ਮੰਗਲ ਮਿਲਨ ਮੀਟਿੰਗ ਸੰਸਦ ਭਵਨ ਵਿਚ ਜਾਰੀ ਹੈ। ਕੇਂਦਰੀ ਖੇਡ ਮੰਤਰੀ ਡਾ ਮਨਸੁਖ ਮਾਂਡਵਿਆ ਨੇ ਅੱਜ ਨਵੀਂ ਦਿੱਲੀ ਚ ਵਿਸ਼ਵ ਜੁਨੀਅਰ ਸਕੁਐਸ਼ ਚੈਂਪੀਅਨਸ਼ਿਪ 2026 ਦੇ ਤਮਗਾ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਕੋਰੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਅੱਜ ਦੱਖਣੀ ਕੋਰੀਆ ਚ ਸ਼ੁਰੂ ਹੋਇਆ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਮੁੱਦੇ ਉਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਪਹਿਲੀ ਮੁਲਤਵੀ ਤੋਂ ਬਾਅਦ ਜਦੋਂ ਰਾਜ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਹੰਗਾਮੇ ਦੌਰਾਨ ਪ੍ਰਸ਼ਨ ਕਾਲ ਚਲਾਉਣ ਦੀ ਕੋਸ਼ਿਸ਼ ਕੀਤੀ। ਕੁਝ ਮੈਂਬਰਾਂ ਨੇ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਮੰਤਰੀਆਂ ਨੇ ਦਿੱਤੇ। ਹਾਲਾਂਕਿ ਵਿਰੋਧੀ ਧਿਰ ਦੇ ਲਗਾਤਾਰ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਰਾਜ ਸਭਾ ਵਿਚ ਵੀ ਅਜਿਹੀ ਸਥਿਤੀ ਬਣੀ। ਜਦੋਂ ਸਵੇਰੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਮੰਤਰੀਆਂ ਨੇ ਦਸਤਾਵੇਜ਼ ਮੇਜ਼ ਤੇ ਰੱਖੇ। ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਸਦਨ ਚ ਪੇਸ਼ ਕੀਤੀ ਗਈ। ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਸਿਫ਼ਰ ਕਾਲ ਸ਼ੁਰੂ ਕੀਤਾ। ਵਿਰੋਧੀ ਧਿਰ ਦੇ ਨੇਤਾ ਮਲਿਕਾ ਅਰਜੁਨ ਖੜਗੇ ਨੇ ਅਯੋਧਿਆ ਰਾਮ ਮੰਦਰ ਤੋਂ ਦਾਨ ਦੀ ਕਥਿਤ ਚੋਰੀ ਦਾ ਮੁੱਦਾ ਉਠਾਇਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਅਯੋਧਿਆ ਵਿਚ ਰਾਮ ਮੰਦਰ ਦਾ ਵਿਰੋਧ ਕਰਨ ਵਾਲੀਆਂ ਕਾਂਗਰਸ ਤੇ ਸਮਾਜਵਾਦੀ ਪਾਰਟੀ ਹੁਣ ਦਾਨ ਦੀ ਕਥਿਤ ਚੋਰੀ ਤੇ ਨਾਟਕ ਰਚ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਉਨੂਾ ਕਿਹਾ ਕਿ ਇਹ ਲੋਕ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ ਤੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਏ। ਸ੍ਰੀ ਰਿਜੀਜੂ ਨੇ ਕਿਹਾ ਕਿ ਸਦਨ ਸਾਰਿਆਂ ਦਾ ਏ ਤੇ ਮੁੱਖ ਵਿਰੋਧੀ ਕਾਂਗਰਸ ਦੀ ਨਿਰਧਾਰਤ ਸਮੇਂ ਦੀ ਦੁਰਵਰਤੋਂ ਕਰ ਰਹੀ ਏ।
3: इसको मंजूर नहीं कर सकते हैं और बाकी जो मेंबर लोग ये नोटिस दिया हुआ है उनको मौका मिलना चाहिए। हर बार एनओपी का नाम से वो खड़े होकर के एक ही मुद्दे को दिन भर उठाते रहते हैं।
2: इस मुद्दे ते लोकसभा की कार्रवाई भी दोपहर 2 बजे तक मुलतवी कर दी गई। आज सवेरे जदों सदन शुरू होया ਤਾਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ। ਵਿਰੋਧੀ ਧਿਰ ਦੇ ਮੈਂਬਰ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰ ਰਹੇ ਸਨ। ਸ੍ਰੀ ਬਿਰਲਾ ਨੇ ਸਾਰੇ ਮੈਂਬਰਾਂ ਨੂੰ ਸਦਨ ਦੇ ਸੁਚਾਰੂ ਕੰਮਕਾਰ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਸਪੀਕਰ ਨੇ ਕਿਹਾ ਕਿ ਉਨੂਾ ਨੇ ਕੱਲ੍ਹ ਕਾਰਜ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਸੀ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਸੰਸਦ ਲੋਕਤੰਤਰ ਦਾ ਸਰਵਉੱਚ ਮੰਚ ਹੈ ਜੋ ਚਰਚਾ ਅਤੇ ਗੱਲਬਾਤ ਲਈ ਹੈ। ਸਪੀਕਰ ਨੇ ਕਿਹਾ ਕਿ ਸੰਸਦ ਨਾਰੇਬਾਜ਼ੀ ਜਾਂ ਤਖ਼ਤੀਆਂ ਚੁੱਕਣ ਦਾ ਮੰਚ ਨਹੀਂ ਹੈ।
3: ਲੋਕਤੰਤਰ ਦਾ ਸਰਵਉੱਚ ਮੰਚ ਹੋਣ ਦੇ ਕਾਰਨ ਹਮ ਸਭ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਹਮ ਸਦਨ ਵਿਚ ਚਰਚਾ ਕਰੇ, ਸੰਵਾਦ ਕਰੇ, ਆਪਣੀ ਸਹਿਮਤੀ ਅਸਹਿਮਤੀ ਵਿਅਕਤ ਕਰੇ। ਲੇਕਿਨ ਸਦਨ ਚਰਚਾਓਂ ਕੇ ਲਈ ਵੀ ਚਰਚਾ ਸੰਵਾਦ ਸੇ ਹਮ ਦੇਸ਼ ਕੀ ਜਨਤਾ ਕਾ ਕਲਿਆਣ ਕਰ ਪਾਏਂਗੇ। ਮੈਂ ਸਭ ਕੋ ਪ੍ਰਯਾਪਤ ਅਵਸਰ ਦੂੰਗਾ। ਸਦਨ ਕੀ ਕਾਰਵਾਈ ਆਜ 2 ਵਜੇ ਤੱਕ ਕੇ ਲਈ ਸਥਗਿਤ ਕੀ ਜਾਤੀ ਹੈ।
2: ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਉਤੇ ਸੰਸਦ ਦੇ ਮੌਨਸੂਨ ਅਜਲਾਸ ਵਿਚ ਵਿਘਨ ਪਾਉਣ ਦਾ ਇਲਜ਼ਾਮ ਲਗਾਇਆ। ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਅੱਜ ਸਵੇਰੇ ਨਵੀਂ ਦਿੱਲੀ ਚ ਪੱਤਰਕਾਰਾਂ ਨੂੰ ਦਸਿਆ ਕਿ ਕਾਂਗਰਸ ਤੇ ਉਸਦੇ ਸਹਿਯੋਗੀਆਂ ਨੇ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਹੰਗਾਮਾ ਕੀਤੈ। ਉਨੂਾ ਇਲਜ਼ਾਮ ਲਗਾਇਆ ਕਿ ਵਿਰੋਧੀ ਧਿਰ ਨੇ ਨਾਗਰਿਕਾਂ ਦੇ ਹਿੱਤ ਵਿਚ ਦੋਵਾਂ ਸਦਨਾਂ ਚ ਸਫਲਤਾਪੂਰਵਕ ਪਾਸ ਹੋਏ ਮਹੱਤਵਪੂਰਨ ਬਿੱਲਾਂ ਤੇ ਚਰਚਾ ਵਿਚ ਹਿੱਸਾ ਨਹੀਂ ਲਿਆ।
4: करोड़ों रुपए खर्च होते हैं एक सेशन के ऊपर। सभी सांसद अपने क्षेत्रों से प्रश्न लेकर आते हैं, वो चाहते हैं कि प्रश्न पूछा जाए, मंत्रालय जवाब दे, मगर जब से सदन आरंभ हुआ है क्वेश्चन आवर पार्लियामेंट में हो नहीं रहा। जीरो आवर के लिए पार्लियामेंट में बाधाएं उत्पन्न की जा रही, लगभग किसी बिल पे चर्चा नहीं हो रही।
2: ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹੈ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਸੋਧ ਬਿੱਲ 2026 ਤਹਿਤ ਕਿਸੇ ਵੀ ਸੂਬੇ ਜਾਂ ਲਾਭਪਾਤਰੀ ਨੂੰ अनाज वंड विच कोई कमी नहीं होगी। उन्होंने अज राज सभा विच प्रश्नकाल दौरान पूरक सवालों के जवाब दिंदिया यह जानकारी दी। श्री जोशी ने कहा कि बिल के खरड़े ते राज सरकारां तों टिप्पणियां ते सुझाव मंगे गए सन। इस बिल का उद्देश बराबर वंड नूं यकीनी बनाना, योग्यता विच इकसारता लियाउणा ते मौजूदा प्रणाली तों पैदा होण वालियां खामियां नूं दूर करना है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰੀ ਲੋਕਤੰਤਰੀ ਗੱਠਜੋੜ NDA ਸੰਸਦੀ ਪਾਰਟੀ ਦੀ ਹਫ਼ਤਾਵਾਰੀ ਮੰਗਲ ਮਿਲਨ ਮੀਟਿੰਗ ਸੰਸਦ ਭਵਨ ਵਿਚ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਤੇ ਹੋਰ ਆਗੂ ਇਸ ਮੀਟਿੰਗ ਚ ਸ਼ਾਮਲ ਹੋ ਰਹੇ ਨੇ। ਇਹ ਮੀਟਿੰਗਾਂ ਰਵਾਇਤੀ ਤੌਰ ਤੇ ਹਰ ਮੰਗਲਵਾਰ ਨੂੰ ਸੰਸਦ ਸੈਸ਼ਨ ਦੌਰਾਨ ਗੱਠਜੋੜ ਦੀ ਏਕਤਾ ਦਾ ਪ੍ਰਦਰਸ਼ਨ ਕਰਨ ਲਈ ਕੀਤੀਆਂ ਜਾਂਦੀਆਂ ਨੇ। ਆਖਰੀ ਮੀਟਿੰਗ 28 ਜੁਲਾਈ ਨੂੰ ਹੋਈ ਸੀ। ਸਰਕਾਰ ਨੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਵੀਡੀਓ ਦਾ ਖੰਡਨ ਕੀਤੈ ਜਿਸ ਵਿਚ ਉਨ੍ਹਾਂ ਨੂੰ ਇਕ ਪੁਰਾਣੀ ਸਿੱਕਿਆਂ ਦੀ ਪ੍ਰਦਰਸ਼ਨੀ ਚ ਹਿੱਸਾ ਲੈਣ ਲਈ ਇਕ ਸਰਕਾਰ ਵੱਲੋਂ ਅਧਿਕਾਰ ਤੋਂ ਖਰੀਦਦਾਰ ਦਾ ਸਮਰਥਨ ਕਰਦੇ ਹੋਏ ਦਿਖਾਇਆ ਗਿਐ। ਪੱਤਰ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹੈ ਕਿ ਇਹ ਵੀਡੀਓ ਜਾਲੀ ਏ ਅਤੇ ਡਿਜੀਟਲ ਰੂਪ ਨਾਲ ਛੇੜਛਾੜ ਕਰਕੇ ਤਿਆਰ ਕੀਤੀ ਗਈ ਏ। ਪ੍ਰਧਾਨ ਮੰਤਰੀ ਨੇ ਪੁਰਾਣੀ ਸਿੱਕਿਆਂ ਦੀ ਪ੍ਰਦਰਸ਼ਨੀ ਲਈ ਅਜਿਹੇ ਕਿਸੇ ਵੀ ਸਰਕਾਰ ਵੱਲੋਂ ਅਧਿਕਾਰਤ ਖਰੀਦਦਾਰ ਦਾ ਸਮਰਥਨ ਨਹੀਂ ਕੀਤਾ। ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਨਲਾਈਨ ਪ੍ਰਸਾਰਿਤ ਕੀਤੀ ਜਾ ਰਹੀ ਅਜਿਹੀ ਸਮੱਗਰੀ ਦੇ ਝਾਂਸੇ ਵਿਚ ਨਾ ਆਉਣ। ਸੰਚਾਰ ਅਤੇ ਸੂਚਨਾ ਤਕਨਾਲੋਜੀ ਬਾਰੇ ਸੰਸਦੀ ਸਥਾਈ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਡੀਓ ਨੂੰ ਫੇਸਬੁੱਕ ਤੋਂ ਅਸਥਾਈ ਤੌਰ ਤੇ ਹਟਾਉਣ ਦੇ ਸਬੰਧ ਵਿਚ ਨਵੀਂ ਦਿੱਲੀ ਚ ਮੈਟਾ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਬੀਜੇਪੀ ਸੰਸਦ ਮੈਂਬਰ ਤੇ ਕਮੇਟੀ ਦੇ ਚੇਅਰਮੈਨ ਨਿਸ਼ੀਕਾਂਤ ਦੁਬੇ ਨੇ ਪ੍ਰਧਾਨ ਮੰਤਰੀ ਦੀ ਸੋਸ਼ਲ ਮੀਡੀਆ ਪੋਸਟ ਨੂੰ ਹਟਾਉਣ ਲਈ ਮੈਟਾ ਇੰਡੀਆ ਦੀ ਆਲੋਚਨਾ ਕੀਤੀ ਹੈ। ਭਾਰਤ ਅਤੇ ਉਜ਼ਬੇਕਿਸਤਾਨ ਨੇ ਕੱਲ ਨਵੀਂ ਦਿੱਲੀ ਚ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਮਹੱਤਵਪੂਰਨ ਖਣਿਜਾਂ, ਖਨਨ, ਵਪਾਰ, ਊਰਜਾ, ਬੁਨਿਆਦੀ ਢਾਂਚਾ, ਰੱਖਿਆ ਅਤੇ ਸਿੱਖਿਆ ਦੇ ਖੇਤਰਾਂ ਚ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤੈ। ਦੋਵੇਂ ਧਿਰਾਂ ਆਪਣੀ ਰਣਨੀਤਿਕ ਭਾਈਵਾਲੀ ਨੂੰ ਵਧਾਉਣ ਲਈ ਵੀ ਸਹਿਮਤ ਹੋਈਆਂ। ਇਹ ਮੀਟਿੰਗ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਬਖਤਿਆਰ ਸਦੋਵ ਦੇ 4 ਦਿਨਾਂ ਸਰਕਾਰੀ ਦੌਰੇ ਦੌਰਾਨ ਹੋਈ ਹੈ। ਦੋਵੇਂ ਮੰਤਰੀਆਂ ਨੇ ਰਣਨੀਤਿਕ ਭਾਈਵਾਲੀ ਦੀ ਵਿਸਥਾਰ ਚ ਸਮੀਖਿਆ ਕੀਤੀ ਜਿਸ ਵਿਚ ਖਾਸ ਤੌਰ ਤੇ ਊਰਜਾ, ਬੁਨਿਆਦੀ ਢਾਂਚਾ, ਵਪਾਰ, ਰੱਖਿਆ, ਸਿੱਖਿਆ, ਸਭਿਆਚਾਰ ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਕਿਹੈ ਕਿ ਉਨ੍ਹਾਂ ਨੇ ਮੁੱਖ ਖੇਤਰੀ ਚੁਣੌਤੀਆਂ ਤੇ ਵੀ ਚਰਚਾ ਕੀਤੀ ਤੇ ਭਾਰਤ ਉਜ਼ਬੇਕਿਸਤਾਨ ਵਪਾਰਕੀ ਸਹਿਯੋਗ ਨੂੰ ਵਧਾਉਣ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਕੀਤੈ। ਬ੍ਰਿਕਸ ਤੇ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਅਤੇ ਸੰਪਤੀ ਵਸੂਲੀ ਬਾਰੇ ਬ੍ਰਿਕਸ ਮਾਹਰਾਂ ਦੇ ਨੈਟਵਰਕ ਦੀ ਦੂਜੀ ਮੀਟਿੰਗ ਅੱਜ ਤੇਲੰਗਾਨਾ ਦੇ ਹੈਦਰਾਬਾਦ ਚ ਹੋ ਰਹੀ ਹੈ। ਇਹ ਮੀਟਿੰਗ ਜੂਨ ਵਿਚ ਵਰਚੁਅਲ ਤੌਰ ਤੇ ਹੋਈ ਪਹਿਲੀ ਬ੍ਰਿਕਸ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਦੀ ਮੀਟਿੰਗ ਦੇ ਨਤੀਜਿਆਂ ਉਤੇ ਆਧਾਰਿਤ ਹੈ। ਮੌਸਮ ਵਿਭਾਗ ਨੇ ਅੱਜ ਤੇ ਕੱਲ ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ਵਿਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਨਾਲ ਅਸਾਮ ਦੇ ਕਈ ਜ਼ਿਲ੍ਹਿਆਂ, ਖਾਸ ਕਰਕੇ ਇਨ੍ਹਾਂ ਦੋਵਾਂ ਗੁਆਂਢੀ ਰਾਜਾਂ ਦੀ ਸਰਹੱਦ ਨਾਲ ਲਗਦੇ ਜ਼ਿਲ੍ਹਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਏ। ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ ਦੀ ਬਰਾਮਦ ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ ਵਿਚ ਸੋਧ ਕੀਤੀ ਏ। ਸਰਕਾਰ ਨੇ ਅਗਲੇ 15 ਦਿਨਾਂ ਲਈ ਨਵੀਆਂ ਦਰਾਂ ਨੋਟੀਫਾਈ ਕਰਦਿਆਂ ਕਿਹੈ ਕਿ ਡੀਜ਼ਲ ਉਤੇ ਬਰਾਮਦ ਡਿਊਟੀ ਹੁਣ 25.50 ਰੁਪਏ ਪ੍ਰਤੀ ਫੀ ਲੀਟਰ ਹੋਵੇਗੀ, ਜਦਕਿ ATF ਤੇ ਬਰਾਮਦ ਡਿਊਟੀ ਵਧਾ ਕੇ 22 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਏ। ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਚ ਵਿਸ਼ਵ ਜੁਨੀਅਰ ਸਕੈਸ਼ ਚੈਂਪੀਅਨਸ਼ਿਪ 2026 ਦੇ ਤਮਗਾ ਜੇਤੂਆਂ ਨੂੰ ਸਨਮਾਨਿਤ ਕੀਤਾ। ਤਮਗਾ ਜੇਤੂਆਂ ਵਿਚ ਭਾਰਤੀ ਮਰਦਾਂ ਦੀ ਜੁਨੀਅਰ ਟੀਮ ਦੇ ਸੋਨੇ ਦਾ ਤਮਗਾ ਜੇਤੂ ਅਨਾਥ ਸਿੰਘ ਅਤੇ ਕਾਂਸੀ ਤਮਗਾ ਜੇਤੂ ਆਰਿਆਵੀਰ ਦੀਵਾਨ, ਯੁਸ਼ਾ ਨਸੀਫ਼ ਅਤੇ ਗੁਰਵੀਰ ਸਿੰਘ ਸ਼ਾਮਲ ਨੇ। ਇਸ ਮੌਕੇ ਡਾ ਮਾਂਡਵੀਆ ਨੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਸਫਲਤਾ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਤੇ ਏਸ਼ੀਆਈ ਖੇਡਾਂ 2026 ਤੇ ਓਲੰਪਿਕ ਖੇਡਾਂ 2028 ਲਈ ਉਨ੍ਹਾਂ ਦੀਆਂ ਤਿਆਰੀਆਂ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਕੋਰੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਅੱਜ ਦੱਖਣੀ ਕੋਰੀਆ ਦੇ ਆਸਨ ਵਿਚ ਸ਼ੁਰੂ ਹੋਇਆ। ਭਾਰਤ ਦੇ ਤੁਸ਼ਾਰ ਸੁਵੀ ਜਾਪਾਨ ਦੇ ਸ਼ੋਗੋ ਉਗਾਵਾ ਤੋਂ ਹਾਰਨ ਤੋਂ ਬਾਅਦ ਮਰਦਾਂ ਦੇ ਸਿੰਗਲਸ ਮੁਕਾਬਲੇ ਤੋਂ ਬਾਹਰ ਹੋ ਗਏ ਨੇ। ਤਨਵੀ ਸ਼ਰਮਾ ਮਹਿਲਾ ਸਿੰਗਲਸ ਵਿਚ ਭਾਰਤ ਦੀ ਅਗਵਾਈ ਕਰੇਗੀ। ਪੀਵੀ ਸਿੰਧੂ ਤੇ ਉਨਤੀ ਹੁੱਡਾ ਹਿੱਸਾ ਨਹੀਂ ਲੈ ਰਹੇ। ਮਰਦਾਂ ਦੇ ਡਬਲਸ ਦੀ ਚੋਟੀ ਦੀ ਜੋੜੀ ਸਾਤਵਿਕ ਸਾਈਰਾਜ ਰੈਂਕੀ ਰੈਡੀ ਤੇ ਚਿਰਾਗ ਸ਼ੈਟੀ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਰਹੇ। ਇਹ ਟੂਰਨਾਮੈਂਟ 9 ਅਗਸਤ ਤੱਕ ਚੱਲੇਗਾ। ਤੇ ਆਖਰ ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੇਟ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਹੋਈ। ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, ਰਾਸ਼ਟਰੀ ਖੁਰਾਕ ਸੁਰੱਖਿਆ ਸੋਧ ਬਿੱਲ 2026 ਤਹਿਤ ਕਿਸੇ ਵੀ ਸੂਬੇ ਜਾਂ ਲਾਭਪਾਤਰੀ ਨੂੰ ਅਨਾਜ ਵੰਡ ਵਿਚ ਕੋਈ ਕਮੀ ਨਹੀਂ ਹੋਵੇਗੀ। ਐਨਡੀਏ ਸੰਸਦੀ ਪਾਰਟੀ ਦੀ ਹਫ਼ਤਾਵਾਰੀ ਮੰਗਲ ਮਿਲਨ ਮੀਟਿੰਗ ਸੰਸਦ ਭਵਨ ਚ ਜਾਰੀ। केंद्रीय खेड मंत्री मनसुख मांडविया ने आज नवी दिल्ली च विश्व जूनियर स्क्वैश चैंपियनशिप 2026 दे तमगा जेतुआं नूं सन्मानित कीता। कोरिया मास्टर्स बैडमिंटन टूर्नामेंट अज दक्षिणी कोरिया दे आसन च शुरू होया। इस दे नाल ही राष्ट्र खबरां दा इह बुलेटिन खत्म हुंदा है। प्रदेशक खबरां दा अगला बुलेटिन तुसीं सुणोगे शाम 6:20 ते। नमस्कार।
5: आदाब, ये आकाशवाणी है, खबरों के साथ मैं महताब आलम। अपोजिशन मेंबरों की तरफ से मुख्तलिफ मामलात पर दोनों ऐवानों में रुकावट डालने की वजह से पार्लियामेंट में तातुल जारी है। उड़ीसा में सैलाब की सूरत हाल में बेहतरी आ रही है क्योंकि बड़े दरियाओं के पानी की सतह कम हो रही है। तमिलनाडु में अपोजिशन लीडर उदयनिधि स्टालिन को मुतनाज़ रिमार्क की वजह से पुलिस तहवील में ले लिया गया है। पाकिस्तान के कब्जे वाले कश्मीर के बाग ज़िले में नहत्ते अफराद पर पाकिस्तानी फ़ौज के गोली चलाने से बेचैनी और बढ़ गई है। अबनाए हुरमुज में जहाज़ों पर फिर से हमले की वजह से अमरीका और ईरान के दरमियान जंग ख़त्म कराने से मुतालिक अमन बातचीत पर गैर यकीनी बढ़ गई है। और आसान में कोरिया मास्टर बैडमिंटन टूर्नामेंट में भारत के बैडमिंटन खिलाड़ियों ने अपनी मुहिम का आगाज कर दिया है। अब खबरें तफसील से। मुख्तलिफ मामलात पर अपोजिशन के शोरगुल के सबब पार्लियामेंट के दोनों ऐवानों की कार्रवाई आज दिन में 2 बजे तक मुलतवी कर दी गई। इनमें नीट के सवाल पर तलबा के एहतजाज के दौरान मुबैना पुलिस कार्रवाई का मामला भी शामिल था। जब पहले इल्तवा के बाद दिन में 12 बजे राज्यसभा की कार्रवाई फिर से शुरू हुई तो शोर शराबे के दौरान चेयरमैन सीपी राधाकृष्णन ने सवालों का वक्फा शुरू किया। कई अराकीन ने सवालात पूछे और वजीरों ने उनके जवाब दिए। ताहम अपोजिशन मेंबरों के एहतजाज और नारेबाजी की वजह से चेयरमैन ने ऐवान की कार्रवाई दिन में 2 बजे तक मुलतवी कर दी। इससे पहले जब दिन में 11 बजे ऐवान की कार्रवाई शुरू हुई तो वजीरों ने ऐवान में ज़रूरी दस्तावेजात पेश किए। मकानात और शहरी उमूर के बारे में पार्लिमानी कायमा कमेटी के महकमे से वाबस्ता रिपोर्ट ऐवान में पेश की गई। इसके बाद चेयरमैन सीपी राधाकृष्णन ने शोरगुल के दौरान वक्फे सिफर की शुरुआत की। हिजब इख्तलाफ के रहनुमा मलिक अर्जुन खड़गे ने अयोध्या राम मंदिर में चढ़ावे की मुबैना चोरी का मामला उठाया। पार्लिमानी उमूर के वजीर किरण रिजिजू ने कहा कि कांग्रेस पार्टी और समाजवादी पार्टी जो अयोध्या में राम मंदिर की मुखालफत कर रही हैं अब मुबैना चढ़ावे की चोरी का मामला उठाकर आवाम के सामने ड्रामा करके उन्हें गुमराह कर रही हैं। उन्होंने ये भी कहा कि ये लोग मगरमच्छ के आंसू बहाकर मुल्क को गुमराह कर रहे हैं और उन्हें मुल्क से माफी मांगनी चाहिए।
6: मुद्दा को लेकर के वो संसद के बाहर भी हंगामा करते हैं या चले नहीं देते हैं। इधर अपोजिशन करके जो जितना समय दिया वो मिस यूज करना चाहते हैं हर समय। हम लोग इसको मंजूर नहीं कर सकते हैं और बाकी जो मेंबर लोग ये नोटिस दिया हुआ है उनको मौका मिलना चाहिए। हर बार एनओपी का नाम से वो खड़े होकर के एक ही मुद्दे को दिन भर उठाते रहते हैं।
5: लोकसभा की कार्रवाई भी इसी मामले पर दिन में 2 बजे तक मुलतवी कर दी गई। जब लोकसभा की कार्रवाई दिन में 11 बजे शुरू हुई स्पीकर ओम बिरला ने सवालों का वक्फा शुरू करने की कोशिश की लेकिन अपोजिशन मेंबरों ने तलबा के एहतजाज के दौरान पुलिस की मुबैना कार्रवाई का मामला उठाया। अपोजिशन मेंबर मुबैना पुलिस कार्रवाई पर मरकजी वजीर दाखिला अमित शाह के बयान का मुतालबा कर रहे थे। जनाब बिरला ने सभी अराकीन पर जोर दिया कि वह ऐवान चलाने में ताउन करें और कहा कि सवालों के वक्फे के दौरान खलल डालना मुनासिब नहीं है। स्पीकर ने कहा कि पार्लियामेंट नारेबाजी या कतबे लाने का प्लेटफार्म नहीं है। हंगामा जारी रहने पर लोकसभा को 2 बजे तक मुलतवी कर दिया गया। बीजेपी ने कांग्रेस और दीगर अपोजिशन पार्टियों पर पार्लियामेंट के मानसून इजलास की कार्रवाई में रखना डालने का इल्ज़ाम लगाया है। नई दिल्ली में आज सुबह नामानिगारों से गुफ्तगू करते हुए बीजेपी के कौमी तर्जुमान संबित पात्रा ने इल्ज़ाम लगाया कि कांग्रेस और उसकी साथी पार्टियां सवालों के वक्फे और सवालों के वक्फे के बाद भी ऐवान में शोरगुल कर रही हैं। उन्होंने ये भी इल्ज़ाम लगाया कि अपोजिशन ने पार्लियामेंट के दोनों ऐवानों में आवाम के फायदे के लिए मंजूर किए गए अहम बिलों पर होने वाली बहस में कोई हिस्सा नहीं लिया। इन बिलों में पैदाइश और अमवात के इंदराज से मुतालिक तरमीमी बिल और बैंकर्स बुक्स एविडेंस बिल 2026 भी शामिल है। बीजेपी के तर्जुमान ने यह इल्ज़ाम भी लगाया कि पार्लियामेंट के मकर द्वार पर एहतजाज करके अपोजिशन हिंदुओं और हिंदू सनतों के जज्बात को ठेस पहुंचा रही है।
4: करोड़ों रुपए खर्च होते हैं एक सेशन के ऊपर। सभी सांसद अपने क्षेत्रों से प्रश्न लेकर आते हैं, वो चाहते हैं कि प्रश्न पूछा जाए, मंत्रालय जवाब दे, मगर जब से सदन आरंभ हुआ है क्वेश्चन आवर पार्लियामेंट में हो नहीं रहा। जीरो आवर के लिए पार्लियामेंट में बाधाएं उत्पन्न की जा रही, लगभग किसी बिल पे चर्चा नहीं हो रही।
5: इसके अलावा उन्होंने दावा किया कि झारखंड में हजारों तलबा एहतजाज कर रहे हैं और कांग्रेस ने उनकी हिमायत में एक लफ्ज भी नहीं बोला, जिससे जाहिर हो जाता है कि वो पेपर लीक जैसे मामलों में अलग अलग मौकिफ अख्तियार कर रही है। कौमी जमहूरी इतिहाद एनडीए पार्लियामानी पार्टी की हिकमत अमली से मुतालिक हफ्तावार मीटिंग, जिसे मंगल मिलन कहा जाता है, आज सुबह पार्लियामेंट हाउस में मुनक्किद हुई। वजीर आजम मोदी, मरकजी वजीर दाखिला अमित शाह, वजीर दाखिला राजनाथ, वजीर दिफा राजनाथ सिंह, वजीर खारजा डॉक्टर जयशंकर और दिगर रहनुमाओं ने इस मीटिंग में शिरकत की। इस तरह की मीटिंग पार्लियामेंट इजलास के दौरान रवायती तौर पर हर मंगल को हुआ करती है, जिसका मकसद एनडीए के मुकम्मल इत्तेहाद का मुजाहरा करना है। गुज़श्ता मीटिंग 28 जुलाई को हुई थी। ओडिशा में सैलाब की सूरत हाल में बतदरीज बेहतरी आ रही है, क्योंकि महानदी और दिगर बड़े दरियाओं का पानी मुसलसल कम हो रहा है। इसके बावजूद सैलाब से शदीद तौर पर मुतासरा गांव में हजारों अफराद अब भी पानी भर जाने और बुनियादी सहूलियात की अदम दस्तियाबी के बायस मुश्किल का सामना कर रहे हैं। भारतीय महकमे मौसमियात IMD ने आइंदा दो दिन के दौरान मजीद बारिश की वार्निंग जारी की है। पेश है एक रिपोर्ट।
7: उड़ीसा में सैलाब के बाद की सूरत हाल लगातार बेहतर हो रही है, क्योंकि पीर की रात से महानदी दरिया का पानी कम होना शुरू हो गया है, जिससे जगत सिंहपुर जिले की कई गांवों को जज़वी राहत मिली है। ताहम नशीबी इलाकों से पानी मुकम्मल तौर पर ना निकलने के बायस बहुत से कुनबे अब भी बेघर हैं। मौसमियात के महकमे ने रियासत के 7 जिलों में शदीद बारिश के लिए वार्निंग जारी की है और आइंदा 2 दिन के दौरान मुख्तलिफ इलाकों में गरज चमक और आसमानी बिजली गिरने के पेशगोई की है। मयूरभंज जिले में सबसे ज्यादा बारिश होने का इम्कान है। भुवनेश्वर से प्रकाश दास की रिपोर्ट के साथ उर्दू खबरों के लिए मैं शोएबा।
5: ये खबरें आकाशवाणी से नशर की जा रही हैं। तमिलनाडु में अपोजिशन लीडर उदयनिधि स्टालिन को उनके एक मुतनाज़े बयान पर पूछताछ के लिए पुलिस ने हिरासत में ले लिया। ये कार्रवाई कल DMK की किसानों की एहतजाजी रैली में कावेरी आबी तनाज़ो पर उनकी तकरीर के बाद की गई है। ये मामला थंजौर की एक खातून की शिकायत पर दर्ज किया गया है, जिसमें खातून ने इल्ज़ाम लगाया कि उनकी तकरीर में खवातीन के खिलाफ नामुनासिब अल्फाज इस्तेमाल किए गए। पाकिस्तान के कब्जे वाले जम्मू कश्मीर POJK में बढ़ती हुई बदअमनी के दौरान मुश्तरका अवामी एक्शन कमेटी JAAC ने आज इल्ज़ाम आयद किया कि पाकिस्तानी फोर्सेज ने बाग जिले में निहत्ते शहरियों पर बराह रास्त फायरिंग की और उन पर आंसू गैस का इस्तेमाल किया। मुश्तरका अवामी एक्शन कमेटी ने यह दावा एक सोशल मीडिया प्लेटफॉर्म पर ज़मीनी सतह के मनाजिर की वीडियो जारी करते हुए किया। कमेटी ने यह भी इल्ज़ाम लगाया कि पाकिस्तानी फोर्सेज ने मुजफ्फराबाद ज़िले के मकरी इलाके में शहरियों की मोटरसाइकिलों को आग के हवाले कर दिया। आबनाए हुरमुज में एक तजारती जहाज पर फिर से हमले और बहरे अहमर में एक तेल टैंकर का रास्ता बदले जाने के बाद दुनिया में तवानाई की सप्लाई पर फिर खतरात मंडलाने लगा है। एक बार बरदार जहाज को आबनाए हुरमुज से गुजरते हुए निशाना बनाया गया। बरतानिया के बहरी तजारत से मुतालिक इदारे के मुताबिक इस जहाज़ को ओमान में अलखसाब के लगभग 20 बहरी मील शमाल मशरक में निशाना बनाया गया और उसने एक हंगामी पैगाम भेजा। सरकार ने सोशल मीडिया पर जारी एक वीडियो को मनगढ़ंत करार दिया, जिसमें वजीर आजम नरेंद्र मोदी को पुराने सिक्कों की नुमाइश के दौरान सरकार के बाख्तर खरीदारों की तौसीक करते हुए दिखाया गया है। बैडमिंटन में भारत के तुषार सुवीर आज कोरिया मास्टर 2026 से बाहर हो गए। वो क्वालिफाइंग मैच में जापान के शोगो ओगावा से हार गए। BWF सुपर 300 टूर्नामेंट आज जनूबी कोरिया के शहर आसान में शुरू हुआ, जो इस महीने की 9 तारीख तक जारी रहेगा। खवातीन के डबल्स में प्रिया कोंजेन गम और श्रुति मिश्रा, जबकि मर्दों के डबल्स में कृष्ण प्रसाद गर्ग और पृथ्वी कृष्णमूर्ति राय आज अपनी अपनी कारकर्दगी का मुजाहरा करते हुए नजर आएंगे। आखिर में खास खबरें एक बार और। अपोजिशन मेंबरों की तरफ से मुख्तलिफ मामलों पर दोनों ऐवानों में रुकावट डालने की वजह से पार्लियामेंट में तातुल जारी है। ओडिशा में सैलाब की सूरत हाल में बेहतरी आ रही है क्योंकि बड़े दरियाओं के पानी की सतह कम हो रही है। तमिलनाडु में अपोजिशन लीडर उदयनिधि स्टालिन को मतनाज रिमार्क की वजह से पुलिस तहवील में ले लिया गया है। पाकिस्तान के कब्जे वाले कश्मीर के बाग जिले में निहत्ते अफराद पर पाकिस्तानी फौज के गोली चलाने से बेचैनी और बढ़ गई है। इसके साथ ही खबरों का यह बुलेटिन खत्म हुआ।
8: Good afternoon. This is Akashvani and I am Valsa Williams with the midday news. The headlines. Parliament remains gridlocked as repeated protests by opposition members over various issues disrupt proceedings in both houses. Flood situation continues to improve in Odisha as water levels in major rivers recede. Tamil Nadu opposition leader Udayanidhi Stalin taken into police custody over controversial remarks. Unrest mounts in POJK after Pakistani forces open fire on unarmed civilians in Bagh district. Fresh shipping attack in Strait of Hormuz deepens uncertainty over peace talks between US and Iran to end war. And Indian shuttlers begin campaign at Korea Masters Badminton Tournament in Asan. Both Houses of Parliament have been adjourned till 2 p.m. following repeated disruption by opposition members over several issues, including alleged police action during students' protest over the NEET paper leak issue. When the Rajya Sabha reassembled after the first adjournment at 12 noon, Chairman C.P. Radhakrishnan took up question hour amid uproar by the opposition members. Several members asked questions which were replied to by the ministers. However, due to protest and sloganeering by the opposition members, the chairman adjourned the house till 2 p.m. Earlier, when the upper house assembled at 11 a.m., the ministers laid papers on the table of the house. The report of the department-related Parliamentary Standing Committee on Housing and Urban Affairs was tabled in the house. The chairman took up the 0 hour amid opposition uproar. Leader of the opposition, Mallikarjun Kharge, raised the matter of alleged theft of donations from the Ayodhya Ram temple. Parliamentary Affairs Minister Kiran Rijiju said the Congress and Samajwadi Party, which opposed the Ram temple in Ayodhya, are now attempting to mislead the